ਕਿਤੇ ਬੈਠੇ ਗ੍ਰਾਮ ਰੇਡੀਓ ਫਲੀ ਕੇ ਜੀ ਅਸੋ ਸ਼ੁਕਰੀਆ ਅਦਾ ਕਰਦਾ ਵਾਕੀ ਸਭੰਗ ਆਵਾਜ਼ ਸੁਖ ਪਕਮ ਜੀ ਕੀ ਵਰੀ ਸਭੰਗ ਦੇ ਪ੍ਰੋਗਰਾਮ ਨਸਸ ਦਾ ਕੜੇ ਕਵੀ ਕਾਗਦ ਦੀਨ ਇਸਲਾਮ ਹਵਾਲੇ ਸੇ ਰਵਿਆ ਰਸੀਹਤ ਬਖਜ਼ਾਨਾ ਕਿ ਅਸਮਾਨੀ ਕਾਸਮੈਟਿਕਸ ਮੁਖਤਲਿਫ ਪ੍ਰੋਡਕਟਸ ਉਸ ਕੇ ਵਜ਼ੀ ਸ਼ੁਕਰਗੁਜ਼ਾਰ ਯਮੋ ਸ਼ੁਕਰੀਆ ਅਦਾ ਅਸਮਾਨੀ ਕਾਸਮੈਟਿਕਸ ਜੀ چې دومره ښایسته او یې نښکلي پروګرام ستاسو دپاره سپانسر کوي موږ سره تعاون حاصل لید آسمانی کاسمیټکس زه یې هم شکریہ ادا کوم تاسو هم شکریہ ادا کړئ